0: ਚੱਲ
1: ਮੈਂ ਕਿਆ ਸੋਚ ਕੇ
0: ਚਾਹੇ ਵਿਕ ਜਾਏ ਪਗੜੀ ਮੇਰੀ ਚਾਹੇ ਵਿਕ ਜਾਏ ਹਲ ਲੈ ਦੂੰਗਾ ਤੂੰ ਜੋ ਮੰਗੇ ਇੱਕ ਬਾਰ ਠਮਕ ਕੇ ਚੱਲ ਜ਼ਰਾ ਲਚਕ ਲਚਕ ਕੇ ਜ਼ਰਾ ਮਟਕ ਮਟਕ ਕੇ ਲਟ ਝਟਕ ਝਟਕ ਕੇ

0: बिजली का खंबा ना वो मोटा ना वो।
1: इस अंतिम गीत के साथ ही संपन्न होता है कार्यक्रम एक ही फिल्म से। आशा करती हूँ फिल्म से जुड़ी जानकारियाँ आपको पसंद आई होंगी। अब अपनी होस्ट और दोस्त रिया को दीजिए अनुमति।
0: झूठी चल झूठी, कब देखा तूने? देखा हाँ देखा, उसे न देखा पर
1: देखा। अभी आप सुन रहे थे कार्यक्रम एक ही फिल्म से। ये आकाशवाणी दिल्ली का इंद्रप्रस्थ चैनल है। 1:40 होने को हैं। अब से कुछ ही देर में आप सुनेंगे समाचार।
2: नमस्कार, ए आकाशवाणी। खबरां दे नाल मैं सरबजीत कौर, पहला इस बुलेटिन दियां खास खबरां। विदेश मंत्री डॉ एस जयशंकर ने कहा कि भारत दे चीन नाल संबंध पिछले साल नालों मौजूदा समय विच बेहतर ने। भारत ते साउदी अरब ने रक्षा, व्यापार, निवेश, ऊर्जा ते टेक्नोलॉजी समेत वख-वख खेत्रां विच सहयोग दी समीक्षा कीती। चोण कमिशन ने अज 11 राज्यसभा सीटां लई 2 साल चोणां वास्ते नोटिफिकेशन जारी कर दित्ता है। शहरी हवाबाजी मंत्री के रामोहन नायडू ने कहा कि भारत दुनिया का तीजा सब तो वड्डा हवाबाजी बाजार बनने वाल काम कर रहा है। तीन निशानेबाजी च नीरू टांडा ने एशियाई खेडा च औरतों के ट्रैप मुकाबले विच भारत लई पहला व्यक्तिगत सोने का तमगा जीत के इतिहास रचा है। हुण खबरां विस्थार नाल। विदेश मंत्री डॉ एस जयशंकर ने कहा कि भारत दे चीन नाल संबंध पिछले साल नालों मौजूदा समय विच बेहतर ने। न्यूयॉर्क विच एशिया सोसायटी वालों कराए गए एक समागम विच बोलदियां डॉ जयशंकर ने कहा कि सरहदी रुकावट हल होने तो बाद संबंधा विच सुधार होना शुरू हो गया है। उन्होंने कहा कि भारत लंबे समय तो चीन नूं दसदा आ रहा है कि दुवल्ले संबंधा विच गिरावट किसी भी देश की मदद नहीं करती ते लंबी रुकावट किसी भी देश के हितों नूं पूरा नहीं करती। भारत अफ्रीका संबंधा ते व्यापार समझौते की गलबात बारे बोलदिया विदेश मंत्री ने कहा कि दोवे देश एक अजिही स्थिति विच पहुंच गए ने जिथे व्यापार समझौते ते एक समझ है। उन्होंने दस्सिया कि भारत छोटे उत्पादकां, छोटे खेतीबाड़ी उत्पादकां ते छोटे कारखानियां दा समाज है। उन्होंने अगे कहा कि भारत ते अमरीका विचकार प्रति व्यक्ति भाड़े तो इलावा उत्पादन की प्रक्रिया, प्रकृति ते समाज की प्रकृति बहुत वखरी है। उन्होंने कहा कि व्यापारक गलबात लई इस नूं देखण लई कुछ हद तक धीरज ते वेरवे की लोड़ हुंदी है। उन्होंने कहा कि टैरिफ ने पिछले साल संबंधा विच एक रुकावट पैदा की थी। डॉ जयशंकर ने दहशतगर्दी के मुद्दे से भी चलना पाया, कहा कि यह भारत लिए एक खास महत्वपूर्ण मुद्दा है। उन्होंने कहा कि इस बारे अमरीका वालों लोड़ी समझ या हमदर्दी नहीं है। विदेश मंत्री ने कहा कि रूस, यूक्रेन ते ईरान खाड़ी टकराव का आलमी दक्षण दी आर्थिकतावां ते विनाशकारी प्रभाव पे। उन्होंने ऊर्जा स्थिति बारे चिंता प्रगट करदे कहा कि बाजार बेहद तंग है। उन्होंने कहा कि जेकर लोग इस नाल राजनीति करते हैं तो यह बाजार पेचीदगियां नूं वधाउंदा है अते अजिहे समें कीमतां नूं वधाउंदा है जदों लोकां नूं कीमतां नूं स्थिर करना चाहीदा है। भारत अते साउदी अरब ने रक्षा, सुरक्षा, व्यापार, निवेश, ऊर्जा, टेक्नोलॉजी, सेहत संभाल अते सिक्ख्या दे खेत्रां विच सहयोग दी समीक्षा कीती है। दोहा विच एशियाई बुनियादी ढांचा निवेश बैंक दी सालाना मीटिंग दे मौके ते साउदी अरब दे खजाना मंत्री मुहम्मद अल जदान नाल मुलाकात विच खजाना मंत्री निर्मला सीतारमन ने साउदी अरब नूं इक भरोसेमंद ते रणनीतिक भाईवाल दस्सिया। उन्होंने भारत साउदी अरब दुवल्ले निवेश समझौते ते गलबात दे सफल सिट्टे दा स्वागत कीता जिसका उद्देश इक होर मजबूत अते भरोसेमंद निवेश सिलसिला प्रदान करना है। श्रीमती सीतारमन ने भारत विच निवेश दे मौकियां ते चर्चा करन लई स्विट्जरलैंड दे एशियाई बुनियादी ढांचा निवेश बैंक दे गवर्नर पीटरो लाजेरी नाल मुलाकात कीती। उन्होंने हर तो बाद दे यतना अते दवल्ले प्रोजेक्टां ते चर्चा करन लई नेपाल दे खजाना मंत्री स्वर्णिम बागले नाल मुलाकात कीती। उन्होंने यूपीआई एनपीआई डिजिटल भुगतान एकीकरण दे जल्दी लागू करन ते भी चर्चा कीती। चोण कमिशन ने अज 11 राज्यसभा सीटां लई 2 साल चोणां लई नोटिफिकेशन जारी कीता है। इस विच उत्तर प्रदेश दीआं 10 सीटां ते उत्तराखंड दी 1 सीट शामिल है। भाजपा आगू अते केंद्रीय मंत्री हरदीप सिंह पुरी, बीएल वर्मा, समाजवादी पार्टी दे नेता राम गोपाल यादव, बसपा दे रामजी ते 6 होर 25 नवंबर नूं अपना कार्यकाल पूरा कर रहे ने। उत्तराखंड तों नरेश मांसल भी 25 नवंबर नूं अपना कार्यकाल पूरा कर रहे ने। कमिशन ने पश्चिम बंगाल विच राज्यसभा दी 1 सीट ते जिमनी चोण लई नोटिफिकेशन भी जारी कीता है। इस सीट टीएमसी संसद मैंबर रुकमणी मलिक दे इस्तीफे कारण खाली हो गई सी। नामजदगी अज तो शुरू हो गई है ते 16 अक्तूबर नूं वोटिंग होगी। ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੇ ਅੱਜ ਨਵੀਂ ਦਿੱਲੀ ਸਥਿਤ ਪਾਰਟੀ ਸਦਰ ਮੁਕਾਮ ਵਿਖੇ ਸੂਬਾ ਇੰਚਾਰਜਾਂ ਅਤੇ ਸਹਿ ਇੰਚਾਰਜਾਂ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਹ ਮੀਟਿੰਗ ਹਾਲ ਹੀ ਵਿਚ ਕੀਤੀਆਂ ਗਈਆਂ ਸੰਗਠਨਾਤਮਕ ਨਿਯੁਕਤੀਆਂ ਤੋਂ ਬਾਅਦ ਪਾਰਟੀ ਦੇ ਸੂਬਾ ਇੰਚਾਰਜਾਂ ਅਤੇ ਸਹਿ ਇੰਚਾਰਜਾਂ ਦੀ ਪਹਿਲੀ ਮੀਟਿੰਗ ਸੀ। ਮੀਟਿੰਗ ਵਿਚ ਸਾਰੇ ਸੂਬਾ ਇੰਚਾਰਜਾਂ ਅਤੇ ਸਹਿ ਇੰਚਾਰਜਾਂ ਨੇ ਸ਼ਿਰਕਤ ਕੀਤੀ ਅਤੇ ਇਸ ਵਿਚ ਪਾਰਟੀ ਦੀਆਂ ਸੰਗਠਨਾਤਮਕ ਤਰਜੀਹਾਂ ਤੇ ਧਿਆਨ ਕੇਂਦਰਿਤ ਕੀਤਾ ਗਿਆ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ @eirrn ਜਲੰਧਰ। ਸ਼ਹਿਰੀ ਹਵਾਬਾਜ਼ੀ ਮੰਤਰੀ ਕੇ ਰਾਮ ਮੋਹਨ ਨਾਇਡੂ ਨੇ ਕਿਹਾ ਕਿ ਭਾਰਤ ਇਕ ਪ੍ਰਮੁੱਖ ਆਲਮੀ ਹਵਾਬਾਜ਼ੀ ਕੇਂਦਰ ਵਜੋਂ ਉਭਰ ਰਿਹੈ ਅਤੇ ਦੁਨੀਆਂ ਦਾ ਤੀਜਾ ਸਭ ਤੋਂ ਵੱਡਾ ਹਵਾਬਾਜ਼ੀ ਬਾਜ਼ਾਰ ਬਣਨ ਵੱਲ ਕੰਮ ਕਰ ਰਿਹੈ। ਅੱਜ ਨਵੀਂ ਦਿੱਲੀ ਵਿਚ ਰੂਟਸ ਏਸ਼ੀਆ 2027 ਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਨਾਇਡੂ ਨੇ ਕਿਹਾ ਕਿ ਭਾਰਤ ਦਾ ਟੀਚਾ 2047 ਤੱਕ ਮੁਸਾਫਰਾਂ ਦੀ ਗਿਣਤੀ ਨੂੰ ਮੌਜੂਦਾ ਕਰੀਬ 24 ਕਰੋੜ ਤੋਂ 6 ਗੁਣਾ ਵਧਾ ਕੇ 130 ਕਰੋੜ ਕਰਨ ਦਾ ਏ। ਮੰਤਰੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਦੇਸ਼ ਵਿਚ ਸੰਚਾਲਿਤ ਹਵਾਈ ਅੱਡਿਆਂ ਦੀ ਗਿਣਤੀ 2014 ਵਿਚ 74 ਤੋਂ ਵੱਧ ਕੇ ਵਰਤਮਾਨ ਵਿਚ 166 ਤੋਂ ਵੱਧ ਹੋ ਗਈ ਏ। ਖੇਤਰੀ ਸੰਪਰਕ ਯੋਜਨਾ ਉਡਾਨ ਨੂੰ ਉਜਾਗਰ ਕਰਦੇ ਹੋਏ ਸ੍ਰੀ ਨਾਇਡੂ ਨੇ ਕਿਹਾ ਕਿ ਇਸ ਯੋਜਨਾ ਨੇ ਦੇਸ਼ ਭਰ ਵਿਚ ਹਵਾਈ ਯਾਤਰਾ ਨੂੰ ਵਧੇਰੇ ਪਹੁੰਚਯੋਗ, ਉਪਲਬਧ ਅਤੇ ਕਿਫਾਇਤੀ ਬਣਾਇਆ। ਮੰਤਰੀ ਨੇ ਕਿਹਾ ਕਿ ਭਾਰਤ ਅਗਲੇ ਸਾਲ 16 ਮਾਰਚ ਤੋਂ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਰੂਟਸ ਏਸ਼ੀਆ 2027 ਦੇ 23ਵੇਂ ਐਡੀਸ਼ਨ ਦੀ ਮੇਜ਼ਬਾਨੀ ਕਰੇਗਾ। ਇਹ 3 ਦਿਨਾਂ ਦਾ ਪ੍ਰੋਗਰਾਮ ਖੇਤਰ ਦੀਆਂ ਏਅਰਲਾਈਨਾਂ, ਹਵਾਈ ਅੱਡਿਆਂ, ਸੈਰ ਸਪਾਟਾ ਅਧਿਕਾਰੀਆਂ ਅਤੇ ਹਵਾਬਾਜ਼ੀ ਹਿੱਸੇਦਾਰਾਂ ਨੂੰ ਨੈਟਵਰਕ ਰਣਨੀਤੀਆਂ ਵਿਕਸਿਤ ਕਰਨ ਅਤੇ ਏਸ਼ੀਆ ਪ੍ਰਸ਼ਾਂਤ ਵਿਚ ਭਵਿੱਖ ਦੇ ਰੂਟ ਵਿਕਾਸ ਨੂੰ ਯਕੀਨੀ ਬਣਾਉਣ ਲਈ ਪਲੇਟਫਾਰਮ ਪ੍ਰਦਾਨ ਕਰੇਗਾ। ਭਾਰਤ ਅਤੇ ਅਮਰੀਕਾ ਵਿਚਕਾਰ ਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਚੁੱਕਿਆ ਗਿਐ। ਇਸ ਬਾਰੇ ਐਲਾਨ ਭਾਰਤੀ ਫੌਜ ਦੇ ਅਧਿਕਾਰਤ ਐਕਸ ਹੈਂਡਲ ADGPI ਤੇ ਇਕ ਪੋਸਟ ਵਿਚ ਕੀਤਾ ਗਿਆ ਸੀ। ADGPI ਨੇ ਲਿਖਿਆ ਕਿ ਭਾਰਤ ਅਮਰੀਕਾ ਦੋਸਤੀ ਨੂੰ ਅੱਗੇ ਵਧਾਉਣਾ USARPAC ਦੇ ਡਿਪਟੀ ਕਮਾਂਡਿੰਗ ਜਨਰਲ ਲੈਫਟੀਨੈਂਟ ਜਨਰਲ ਜੋਏਲ ਬੀ ਵੋਵੇਲ ਨੇ 28 ਸਤੰਬਰ ਨੂੰ ਜਨਰਲ ਤੀਰਥ ਸੇਠ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਹਿੰਦ ਪ੍ਰਸ਼ਾਂਤ ਵਿਚ ਵਿਕਸਿਤ ਹੋ ਰਹੀ ਸੁਰੱਖਿਆ ਸਥਿਤੀ ਅਤੇ ਕਈ ਖੇਤਰਾਂ ਵਿਚ ਆਪਸੀ ਰੱਖਿਆ ਸਹਿਯੋਗ ਨੂੰ ਅੱਗੇ ਵਧਾਉਣ ਦੇ ਮੌਕਿਆਂ ਤੇ ਚਰਚਾ ਕੀਤੀ। ਭਾਰਤੀ ਸਮੁੰਦਰੀ ਫੌਜ ਦੀ ਸਾਲ 2026 ਦੀ ਦੂਜੀ ਕਮਾਂਡਰਸ ਕਾਨਫਰੰਸ ਅੱਜ ਨਵੀਂ ਦਿੱਲੀ ਵਿਚ ਹੋ ਰਹੀ ਏ। ਰੱਖਿਆ ਮੰਤਰਾਲੇ ਨੇ ਦਸਿਆ ਕਿ ਇਸ 3 ਰੋਜ਼ਾ ਕਾਨਫਰੰਸ ਵਿਚ ਸਮੁੰਦਰੀ ਫੌਜ ਦੇ ਸੀਨੀਅਰ ਅਧਿਕਾਰੀ, ਵੱਖ ਵੱਖ ਖੇਤਰਾਂ ਦੇ ਸੰਚਾਲਨ ਮੁਖੀ ਅਤੇ ਖੇਤਰੀ ਕਮਾਂਡਰ ਹਿੱਸਾ ਲੈ ਰਹੇ ਨੇ। ਕਾਨਫਰੰਸ ਵਿਚ ਫੌਜੀ ਅਤੇ ਰਣਨੀਤਿਕ ਪੱਧਰ ਤੇ ਸਮੁੰਦਰੀ ਫੌਜ ਦੀ ਸੰਚਾਲਨ ਤਿਆਰੀ ਦੀ ਵਿਆਪਕ ਸਮੀਖਿਆ ਕੀਤੀ ਜਾਏਗੀ। ਪੱਛਮੀ ਬੰਗਾਲ ਵਿਚ ਮਹਾਨਿਰਵਾਣ ਰੋਡ ਮਾਸ ਆਰਟ ਸੁਸਾਇਟੀ ਦੇ ਦੁਰਗਾ ਪੂਜਾ ਤੋਂ ਪਹਿਲਾਂ ਦੇ ਸਮਾਗਮ ਨਾਲ ਸਬੰਧਿਤ ਕਥਿਤ ਮਾਲੀ ਬੇਨੇਮੀਆਂ ਦੇ ਸਬੰਧ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਕੋਲਕਾਤਾ ਦੀਆਂ 15 ਥਾਵਾਂ ਤੇ ਛਾਪੇਮਾਰੀ ਕਰ ਰਿਹੈ। ਇਹ ਛਾਪੇ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ 2002 ਤਹਿਤ ਮਾਰੇ ਜਾ ਰਹੇ ਨੇ। ਡਾਇਰੈਕਟੋਰੇਟ ਮੁਤਾਬਿਕ ਮਾਸ ਆਰਟ ਨੇ ਯੂਨੈਸਕੋ ਸਹਾਇਤਾ ਪ੍ਰਾਪਤ ਸੰਗਠਨ ਹੋਣ ਦਾ ਦਾਅਵਾ ਕਰਕੇ ਧੋਖਾਧੜੀ ਨਾਲ ਵਿਅਕਤੀਆਂ ਤੋਂ ਵੱਡੀ ਰਕਮ ਇਕੱਠੀ ਕੀਤੀ ਅਤੇ ਫੰਡਾਂ ਦੀ ਵਰਤੋਂ ਨਿੱਜੀ ਲਾਭ ਲਈ ਕੀਤੀ। ਅੱਜ ਵਿਸ਼ਵ ਦਿਲ ਦਿਵਸ ਏ। ਇਹ ਦਿਨ ਹਰ ਸਾਲ 29 ਸਤੰਬਰ ਨੂੰ ਦਿਲ ਦੀਆਂ ਬਿਮਾਰੀਆਂ, ਉਨ੍ਹਾਂ ਦੀ ਰੋਕਥਾਮ ਅਤੇ ਵਿਸ਼ਵ ਵਿਆਪੀ ਪ੍ਰਭਾਵ ਬਾਰੇ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਏ। ਇਸ ਮੌਕੇ

0: ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜੇਪੀ ਨੱਡਾ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਇਹ ਦਿਨ ਲੋਕਾਂ ਨੂੰ ਬਿਮਾਰੀ ਦੇ ਲੱਛਣਾਂ ਨੂੰ ਪਛਾਣਨ, ਸਿਹਤਮੰਦ ਜੀਵਨ ਜਾਂਚ ਅਪਣਾਉਣ, ਜੋਖਮਾਂ ਨੂੰ ਘਟਾਉਣ ਅਤੇ ਸਮੇਂ ਸਿਰ ਡਾਕਟਰੀ ਸਹਾਇਤਾ ਲੈਣ ਦੀ ਯਾਦ ਦਿਵਾਉਂਦਾ ਹੈ। ਯੂਨੈਸਕੋ ਦੀ ਅਸਥਾਈ ਸੂਚੀ ਵਿੱਚ ਭਾਰਤ ਦੀਆਂ 5 ਨਵੀਆਂ ਥਾਵਾਂ ਤੇ ਇੱਕ ਲੜੀ ਅਤੇ ਅੰਤਰਰਾਸ਼ਟਰੀ ਤਜਵੀਜ਼ ਸ਼ਾਮਲ ਕੀਤੇ ਗਏ ਨੇ। ਇਸ ਨਾਲ ਭਾਰਤ ਤੋਂ ਇਨ੍ਹਾਂ ਥਾਵਾਂ ਦੀ ਗਿਣਤੀ ਵੱਧ ਕੇ 78 ਹੋ ਗਈ ਏ। ਨਵੀਆਂ ਸ਼ਾਮਲ ਕੀਤੀਆਂ ਗਈਆਂ ਥਾਵਾਂ ਵਿਚ ਬਾਗ ਗੁਫਾ ਚਿੱਤਰਾਂ ਦੇ ਬੋਧੀ ਕੰਧ ਚਿੱਤਰਕਾਰੀ, ਚੰਬਲ ਘਾਟੀ ਦੇ ਮੰਦਰ ਸਮੂਹ, ਗੁਪਤਕਾਲ ਦੀਆਂ ਉਦੈਗਿਰੀ ਗੁਫਾਵਾਂ ਅਤੇ ਗਿਨੌਰਗੜ੍ਹ ਦਾ ਕਬਾਇਲੀ ਵਿਰਸਾ ਸ਼ਾਮਲ ਨੇ। ਇਸ ਵਿਚ ਸਤਿਆਗ੍ਰਹਿ ਸਥਲ ਵੀ ਸ਼ਾਮਲ ਏ, ਜੋ ਕਿ ਭਾਰਤ ਅਤੇ ਦੱਖਣੀ ਅਫਰੀਕਾ ਨੂੰ ਜੋੜਨ ਵਾਲੀ ਇਕ ਲੜੀ ਅਤੇ ਅੰਤਰਰਾਸ਼ਟਰੀ ਤਜਵੀਜ਼ ਏ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸਭਿਆਚਾਰ ਤੇ ਸੈਰ ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਨਵੀਆਂ ਥਾਵਾਂ ਭਾਰਤ ਦੇ ਵਿਰਸੇ ਦੀ ਅਸਾਧਾਰਨ ਭਿੰਨਤਾ ਨੂੰ ਦਰਸਾਉਂਦੀਆਂ ਨੇ। ਨਿਸ਼ਾਨੇਬਾਜ਼ੀ ਵਿਚ ਨੀਰੂ ਟਾਂਡਾ ਨੇ ਜਾਪਾਨ ਵਿਚ ਏਸ਼ੀਆ ਖੇਡਾਂ ਚ ਔਰਤਾਂ ਦੇ ਟਰੈਪ ਮੁਕਾਬਲੇ ਵਿਚ ਭਾਰਤ ਲਈ ਪਹਿਲਾ ਵਿਅਕਤੀਗਤ ਸੋਨੇ ਦਾ ਤਮਗਾ ਜਿੱਤ ਕੇ ਇਤਿਹਾਸ ਰਚਿਆ ਹੈ। ਨੀਰੂ ਏਸ਼ੀਆਈ ਖੇਡਾਂ ਵਿਚ ਇਸ ਮੁਕਾਬਲੇ ਵਿਚ ਸੋਨੇ ਦਾ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਔਰਤ ਨਿਸ਼ਾਨੇਬਾਜ਼ ਬਣ ਗਈ ਏ। ਉਨ੍ਹਾਂ ਨੇ 28 ਅੰਕਾਂ ਨਾਲ ਇਕ ਨਵਾਂ ਏਸ਼ੀਆਈ ਰਿਕਾਰਡ ਵੀ ਕਾਇਮ ਕੀਤਾ। ਇਸ ਤੋਂ ਪਹਿਲਾਂ ਅੱਜ ਔਰਤਾਂ ਦੇ ਟਰੈਪ ਟੀਮ ਮੁਕਾਬਲੇ ਵਿਚ ਵੀ ਨੀਰੂ ਟਾਂਡਾ, ਆਸ਼ਿਮਾ ਅਹਲਾਵਤ ਅਤੇ ਮਨੀਸ਼ਾ ਕੀਰ ਨੇ ਚਾਂਦੀ ਦਾ ਤਮਗਾ ਜਿੱਤਿਆ। ਉਧਰ ਮੁੱਕੇਬਾਜ਼ੀ ਵਿਚ ਨਰੇਂਦਰ ਬਰਵਾਲ ਨੇ 90 ਕਿਲੋਗ੍ਰਾਮ ਤੋਂ ਵੱਧ ਭਾਰ ਵਰਗ ਵਿਚ ਕਾਂਸੀ ਦਾ ਤਮਗਾ ਆਪਣੇ ਨਾਂ ਕੀਤਾ। ਪਰਵੀਨ ਹੁੱਡਾ ਔਰਤਾਂ ਦੇ 65 ਕਿਲੋਗ੍ਰਾਮ ਭਾਰ ਵਰਗ ਅਤੇ ਅੰਕੁਸ਼ ਬੰਗਾਲ ਮਰਦਾਂ ਦੇ 80 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ਵਿਚ ਪਹੁੰਚ ਗਏ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਤਮਗਾ ਜੇਤੂਆਂ ਨੂੰ ਵਧਾਈ ਦਿੱਤੀ ਏ। ਆਖਿਰ ਚ ਖਾਸ ਖਬਰਾਂ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਦੇ ਚੀਨ ਨਾਲ ਸਬੰਧ ਪਿਛਲੇ ਸਾਲ ਨਾਲੋਂ ਮੌਜੂਦਾ ਸਮੇਂ ਵਿਚ ਬਿਹਤਰ ਨੇ। ਭਾਰਤ ਅਤੇ ਸਾਊਦੀ ਅਰਬ ਨੇ ਰੱਖਿਆ, ਵਪਾਰ, ਨਿਵੇਸ਼, ਊਰਜਾ ਤੇ ਤਕਨਾਲੋਜੀ ਸਮੇਤ ਵੱਖ ਵੱਖ ਖੇਤਰਾਂ ਵਿਚ ਸਹਿਯੋਗ ਦੀ ਸਮੀਖਿਆ ਕੀਤੀ। ਚੋਣ ਕਮਿਸ਼ਨ ਨੇ 11 ਰਾਜ ਸਭਾ ਸੀਟਾਂ ਲਈ 2 ਸਾਲਾ ਚੋਣਾਂ ਵਾਸਤੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਕੇ ਰਾਮਨੋਹਨ ਨਾਇਡੂ ਨੇ ਕਿਹਾ ਕਿ ਭਾਰਤ ਦੁਨੀਆਂ ਦਾ ਤੀਜਾ ਸਭ ਤੋਂ ਵੱਡਾ ਹਵਾਈ ਬਾਜ਼ਾਰ ਬਣਨ ਵੱਲ ਕੰਮ ਕਰ ਰਿਹਾ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।
1: आदाब, ये आकाशवाणी है। खबरों के साथ मैं नीतिका त्यागी। वजीर खारजा डॉक्टर एस जयशंकर ने कहा है कि सरहद से मुतालिक तातुल को हल करने से भारत चीन ताल्लुकात को बेहतर बनाने में मदद मिली है। शहरी हवाबाजी के वजीर के राम मोहन नायडू ने कहा है कि मुल्क आलमी हवाबाजी का एक बड़ा मरकज बनकर उभरा है और वो दुनिया की तीसरी सबसे बड़ी हवाबाजी मार्केट बनने की सम्त काम कर रहा है। भारत और सऊदी अरब ने दोहा में AIIB सालाना मीटिंग से अलग दिफा, सलामती, तिजारत, सरमायाकारी, तवानाई और टेक्नोलॉजी के शोबों में तआवुन का जायजा लिया। इंतखाबी कमीशन ने राज्यसभा की 11 सीटों के लिए 2 साल में एक बार होने वाले इंतखाबात के लिए नोटिफिकेशन जारी किया है और एशियन गेम्स 2026 में नीरू ढांडा ने तारीख रकम की है। उन्होंने खवातीन के इन्फिरादी ट्रैप मुकाबले में पहला इन्फिरादी एशियन गेम्स सोने का तमगा जीता है। अब खबरें तफसील से। वजीर खारिजा डॉक्टर एस जयशंकर ने कहा है कि चीन के साथ पिछले साल के मुकाबले ताल्लुकात आज बेहतर हुए हैं। एक तकरीब से खिताब करते हुए, जिसका अहतमाम न्यूयॉर्क एशिया सोसाइटी ने किया था, डॉक्टर जयशंकर ने कहा कि जब सरहद से मुतालिक तातुल को हल कर लिया गया तो ताल्लुकात में बेहतरी आना शुरू हो गई। उन्होंने कहा कि भारत चीन को एक लंबी मुद्दत से बता रहा है कि दो तरफा ताल्लुकात में किसी भी तरह की कमी से मुल्क को कोई मदद नहीं मिलती और देरीना तातुल से किसी भी मुल्क के मफादात पूरे नहीं होते। भारत अमरीका ताल्लुकात और तजारती समझौते पर मुजाकरात के बारे में वजीर खारिजा ने कहा कि दोनों ममालिक एक ऐसी सूरत हाल पर पहुंच गए हैं जहां तजारती मुआहदे पर मुफाहमत कायम हो गई है। डॉ जयशंकर ने यह कहते हुए दहशतगर्दी के मामले को उजागर किया कि ये भारत के लिए एक अहम मामला है। उन्होंने रायजनी की कि अमरीका की तरफ से इस सिलसिले में कोई वाफर मुफाहमत या हमदर्दी का इजहार नहीं किया गया। शहरी हवाबाजी के वजीर के राम मोहन नायडू ने कहा है कि मुल्क आलमी हवाबाजी का एक बड़ा मरकज बनकर उभरा है और वो दुनिया की तीसरी सबसे बड़ी हवाबाजी मार्केट बनने की सम्त काम कर रहा है। आज नई दिल्ली में रूट्स एशिया 2027 से मुतालिक एक तारुफी प्रेस कॉन्फ्रेंस से खिताब करते हुए जनाब नायडू ने कहा कि भारत का मकसद मुसाफिरों की तादाद को जो फिलहाल 24 करोड़ है, साल 2047 तक